0: लाइव फोन इन कार्यक्रम गल तुसांदी सुनने आले सारे श्रोतियां जो रितु कपिल दा नमस्कार। श्रोता उम्मीद करदे तुसां सारे ही ठीक ठाक होने, कने तुसां जो पता है कि इस कार्यक्रम विच तुसां हिस्सा ले सकदे, असां कन्ने गलबात करी सकदे। तां मैं दस्सी दिंदी तुसां जो कियां तुसें असां दे स्टूडियो च फोन मिलाई के जे असां गलबात करी सकदे। असां दा फोन नंबर है 2231-22, यानी कि 2231-22। कन्नै हमीरपुर दे बाहर दे श्रोता जे असें 0972 इस नंबर ते पहले जरूर लगाई लैन ते तुसें असां जो कॉल करी सकदे। अच्छा, हुण तुसें कॉल करी के क्या गल करनी ते तुसें ओह विशे भी मैं दस्सी दिंदी। अज का हमारा जेहड़ा विषय है वह है मिले यूं तो करें क्यों। मतलब साफ है कि अजकल दा समां एड़ा है कि असां जो कोई भी चीज़ जे इसे बड़ी जल्दी मिली जांदी। अगर इस जो असे तुलना करिए आज ते 10 साल पहले या 5 साल पहले दी, और जालू जे चीज़ा असां जो फटाफट मिलना लई पौंदियां तां उस दी वैल्यू जे इसे घटी जाएं, और असे बड़े आराम प्रस्त हो जांदे। जीवन विच एक जड़ी संघर्ष दी जरूरत हुंदी, एक काम करने दी जड़ी ललक हुंदी, सै असां कुती ना कुती जे सै तिस कन्ने समझौता करना लई पौंदे कि असां जो ईजीली कोई चीज़ मिली आओ, आराम ने कोई चीज़ मिली आओ। तां तुसां अपने विचार इस विषय पर रखी सकदे। 2231-22 असां दा फोन नंबर है। लोक गीत तुसां जो सौगी सौगी असां सुनाने हन, कन्नै इस विषय पर तुसां अपने विचार रखी सकदे कि मिले यूं तो करें क्यों। मतलब इयां ही असां जो कोई चीज़ अगर मिली आए तो असां कजो मेहनत करनी है ना, कजो असां जे उस वास्ते हाथ पैर मारने जे असां जो आराम ने कोई चीज़ मिला दी। तां इस दा अहां दी जीवन शैली, अहां दे दिन प्रतिदिन दे जिहड़ा असां दा व्यवहार है या असां दा व्यक्तित्व है उस पर क्या प्रभाव पवा दा, इस पर तुसां अपने विचार रखी सकदे। श्रोता सा कन्ने जुड़े आओ सुन देना ते। हाँ जी, आकाशवाणी हमीरपुर।
1: हाँ जी, नमस्कार जी।
0: नमस्कार
1: जी, मैं रामपाल शर्मा बोला रहा सेरी प्रागपुर
0: जी। रामपाल शर्मा, पहले तुसां दा कार्यक्रम च स्वागत है। प्रागपुर, प्रागपुर ते बोला दी तुसां ना?
1: हाँ, प्रागपुर तेरी सेर
0: जी। ठीक है, तां रामपाल जी तुसां क्या बोलना चाहते अज के विषय पर?
1: ਜਿਹੜੇ 5-10 ਸਾਲ ਪਹਿਲੇ ਜਿਹੜਾ ਐਸਾ ਹਾਲਾਤ ਹੁੰਦਾ ਹੈ ਨਾ, ਸਾਰੇ ਰਲੇ ਮਿਲੀ ਕਿੰਨੇ ਕੰਮ ਕਰਦੇ ਥੇ
0: ਜੀ ਜੀ,
1: ਤਾਂ ਜਿਵੇਂ ਕੁਛ ਦੁੱਖ ਸੁੱਖ ਹੁੰਦਾ ਤਾਂ ਇਕਦਮ ਸਾਰੇ ਲੱਗੀ ਪਾਉਂਦੇ। ਜੇ ਖੁਸ਼ੀ ਦਾ ਪ੍ਰੋਗਰਾਮ ਹੋਇਆ ਤਾਂ ਕੋਈ ਪਤਲੂਆਂ ਚੁਕਣਾ ਲੱਗੀ ਪਵਾਦਾ, ਕੋਈ ਝਾੜੂ ਦੇਣਾ ਲੱਗੀ ਪਵਾਦਾ।
0: ਹਾਂਜੀ ਹਾਂਜੀ,
1: ਮੰਮੇ ਦਾ ਕੰਮ ਹੁੰਦਾ ਤਾਂ ਵੀ ਆਦਮੀ ਕੋਈ ਚੱਲ ਰਿਹਾ ਸੁਨੇਹਾ ਦੇਣਾ ਚੱਲੀ ਆ
0: ਜੀ,
1: ਜਾਂ ਸਮਾਨ ਲਿਆਉਣਾ ਚੱਲੀ ਆ, ਨੀ ਜਿੱਥੋਂ ਇਹ ਮਹਿਸੂਸ ਨੀ ਹੁੰਦਾ। ਹੁਣ ਜਿਹੜਾ ਸਾਰਾ ਕੰਮ ਹੋਈ ਆ ਵੀ ਜੀ ਇਕਦਮ ਬਸ ਮਜ਼ਦੂਰ ਕਰਾ ਕਰਨਾ ਚਾਹਿਆ, ਜਿਹੜਾ ਕਰਵਾਉਣੇ ਵਾਲਾ ਵੀ ਸੋਚਿਆ ਤਾਂ ਕਿਵੇਂ ਬੜਾ ਅਮੀਰ ਹੈ, ਫਲੋ ਜ਼ਿਆਦਾ ਹੋਈ ਆ
0: ਜੀ ਜੀ ਜੀ। ਤੁਸਾਂ ਦਾ ਬੋਲਣਾ, ਹਾਂ ਤੁਸਾਂ ਦਾ ਬੋਲਣਾ ਬਿਲਕੁਲ ਠੀਕ ਹੈ ਕਿ ਅੱਜ ਕੱਲ੍ਹ ਹਰ ਆਦਮੀ ਕੇ ਜੇ ਅਸੈ ਪੈਸਾ ਹੈ, ਔਰ ਪੈਸੇ ਦੇ ਦਮ ਪਰ ਜੇ ਅਸੈ ਹਰ ਚੀਜ਼ ਖਰੀਦੀ ਲੈਣਾ ਚਾਹੁੰਦਾ। ਪਰ ਅਸਾਂ ਤਾਂ ਵਿਸ਼ੇ ਵੀ ਕੁਛ ਇਸੀ ਨੇ ਮਿਲਿਆ ਹੈ ਕਿ ਅਗਰ ਸਾਨੂੰ ਕੋਈ ਵੀ ਚੀਜ਼ ਇਵੇਂ ਮਿਲੀ ਆ ਦੀ ਤਾਂ ਇਸ ਵਾਸਤੇ ਅਸੀਂ ਕਜੋ ਕੰਮ ਕਰੀਏ, ਤਾਂ ਕਿਆ ਵਾਕਈ ਤੁਸੀਂ ਵੀ ਜਿਹੜਾ ਤੁਹਾਨੂੰ ਲੱਗਦਾ ਕਿ ਇਹੜਾ ਹੀ ਹੈ?
1: ਦੇਖਾ ਨਾ ਜੀ, ਐਸਾ ਹੁੰਦਾ ਨਾ ਕਿ ਹਰ ਇੱਕ ਆਦਮੀ ਕੰਮੇ ਹੁੰਦਾ, ਅੜੋਸੀ ਪੜੋਸੀ ਆ
0: ਜੀ।
1: ਜਦ ਕੋਈ ਬਿਮਾਰ ਹੋ ਜਾਂਦਾ ਤਾਂ ਤੁਹਾਨੂੰ ਕੋਈ ਕੁਛ ਵੀ ਸੱਦ ਗਏ ਨਾ
0: ਜੀ ਜੀ,
1: ਕਿ ਅਗਰ ਕੋਈ ਰਿਸ਼ਤੇਦਾਰ ਵਗੈਰਾ ਸਭ ਬਾਅਦ ਵਿੱਚ ਪੁੱਛਦੇ, ਪੜੋਸੀ ਪਹਿਲਾਂ ਪੁੱਛਦਾ।
0: ਹਾਂ ਹਾਂ ਬਿਲਕੁਲ, ਸਹਿਯੋਗ ਦੀ ਭਾਵਨਾ
1: ਬੰਦ ਹੈ। ਜੇ ਫੋਨ ਨਹੀਂ ਮਿਲ ਗਿਆ ਕਈ ਵਾਰੀ, ਅਗਰ ਨੈਟਵਰਕ ਨਹੀਂ ਵੀ ਹੁੰਦਾ ਤਾਂ ਜੇ ਪੜੋਸੀ ਹੱਕ ਬੰਗ ਏਰਾ ਪੂਰੀ ਅਗਰ ਸਾਂਝੇ ਤਕਲੀਫ ਹੈ, ਬੇਟੇ ਦਰਦ ਹੈ ਜਾਂ ਕੋਈ ਕੁਛ ਕਿਆ ਕਰੀਏ,
0: ਸਹਿਯੋਗ ਦੀ ਭਾਵਨਾ ਹੋਣਾ ਚਾਹੀਦੀ। ਕਨੇ ਪੈਸਾ ਹੀ ਹਰ ਚੀਜ਼ ਦਾ ਜਵਾਬ ਨਹੀਂ ਹੈ, ਕੁਤੀ ਕੁਤੀ ਜੇ ਅਸੈ ਮਾਣੂਆਂ ਦਾ ਆਪਸੀ ਵਿਵਹਾਰ ਜੇ ਅਸੈ ਬੜੇ ਕੰਮ ਆਉਂਦਾ। ਤਾਂ ਰਾਮਪਾਲ ਜੀ, ਤੁਸੀਂ ਆਪਣੇ ਵਿਚਾਰ ਅਸਾਂ ਤੱਕ ਪੁਜਾਏ, ਕਨੇ ਅਸਾਂ ਬੜਾ ਅੱਛਾ ਲੱਗਿਆ, ਧੰਨਵਾਦ ਤੁਸਾਂ ਦਾ,
1: ਬਹੁਤ ਬਹੁਤ ਧੰਨਵਾਦ
0: ਜੀ ਜੀ। ਤੁਸਾਂ ਵੀ ਰਾਮਪਾਲ ਸ਼ਰਮਾ ਹੋਰ ਐਸਾ ਹੀ ਆਪਣੇ ਵਿਚਾਰ ਜੇ ਅਸੀਂ ਰੱਖੀ ਸਕਦੇ। ਅਸਾਂ ਦਾ ਵਿਸ਼ਾ ਹੈ ਕਿ ਮਿਲੇ ਯੂੰ ਤੋ ਕਰੇ ਕਿਉਂ। ਅਗਰ ਕੋਈ ਵੀ ਚੀਜ਼ ਅਸਾਂ ਜੋ ਈਜ਼ੀਲੀ ਅਵੇਲੇਬਲ ਹੋ ਜਾ ਰਹੀ, ਬੜੀ ਜਲਦੀ ਮਿਲੀ ਜਾ ਰਹੀ, ਤਾਂ ਅਸੀਂ ਕਜੋ ਕੰਮ ਕਰੀਏ, ਹੈ ਨਾ? ਕਿ ਤੁਸਾਂ ਜੋ ਕਿਆ ਲੱਗਦਾ ਕਿ ਵਾਕਈ ਐਸਾ ਹੈ? ਤੁਸਾਂ ਜੁੜੀ ਸਕਦੇ ਕਨੇ। ਫਿਲਹਾਲ ਅਸੀਂ ਇੱਕ ਗੀਤ ਸੁਣਾਉਣਾ, ਆਓ ਸੁਣਦੇ।

0: सिपाहिया
1: सिपाहिया
0: जी। कितनी तबुल्ली कर दे
1: गांव
0: तुसे जी?
1: हमीरपुर के गांव खनसरा से बोल रहा हूँ।
0: खणसरा ते बोल रहे। बहुत स्वागत है जी तुसां दा। राजेंद्र सिंह जी तुसां दा विषय सुने होना तुसे, अज केड़ा विषय सा दा?
1: हाँ जी सुनिया जी सुनिया
0: जी, क्या विचार है तुसां दे इस विषय पर?
1: इसके मेल जोल ताई आ
0: जी
1: जे इक दूजे पर विश्वास होगा कर समझ गए
0: जी।
1: लोकां जो बहम आ इक दूजे पर भाई ए जे लगूदा एक जो लगूदा किस कम्मा लगूदा पता नहीं कितनी ऊंचाई पर चली आना ता इस दी ऊंचाई ते हजल दे
0: जी
1: और बहम हुंदा पे पता नहीं इस क्या कर लेना अहंदे विरुद्ध
0: जी। तुसां ठीक बोली कर दे, लेकिन जेड़ा मेरा आज का विषय है उस पर मैं जरूर चाहती कि भी तुसां उस तरफ थोड़ा मुड़न कि अजकल तुसां भी दिखा दे कि असां जो हर चीज़ जी से बड़ी जल्दी मिली आंदी
1: बिल्कुल जी
0: है ना, तो या कोई भी चीज़ असां चाहिंदी ऑनलाइन शॉपिंग कहाँ करा दे है ना,
1: हाँ जी
0: फटाफट जा रही मार्केट से कोई चीज़ मिली आ दी,
1: बिल्कुल
0: कपड़े कपड़ा हो है, बर्तन हो, कोई भी चीज़ असां जो पहल के टाइम के बजाय आज जी ऐसे बड़ी जल्दी मिली जा दी,
1: हाँ जी इस पर बोलता मैं हूँ ना
0: ता इस पर मतलब मैं ये पूछा दी कि क्या ये सही है कने आहे फिर उस दिन कदर नहीं करा दे, कदर नहीं ती है चीज़ दी हो दी, क्योंकि असां जो बड़ी जल्दी मिली आ दी पहल के टाइम असां जो बड़ी मुश्किल ने चीज़ा मिल दी थी, बड़ी मुश्किल नवा सूट आंदा था करे ता ऐसे बड़े दिस जो रख दे है कि नहीं हाँ ये पाना है डाना है ना, तो एक कदर होंगी एक रिश्ते की भी ऐसी कि बड़े मुश्किल करने जे ऐसे रिश्ते बनते थे रिश्ते जो है निभाते थे आज सब कुछ जी। मैं तो हाँ विचार चाहती
1: ਤਾਂ ਉਸਦੇ ਅਨੁਸਾਰ ਇਹ ਹੈ ਜੀ ਪਹਿਲ ਕਾ ਜ਼ਮਾਨਾ ਜੀ ਹੈ ਉਸ ਟਾਈਮ ਪੈਸਾ ਨਹੀਂ ਥਾ
0: ਹਾਂ
1: ਤੇ ਉਸਦੇ ਮੁਤਾਬਕ ਲੋਕ ਪੈਸੇ ਦੀ ਕਦਰ ਜਾਣਦੇ ਹੈ
0: ਜੀ
1: ਕਨੇ ਅੱਗੇ ਬੱਚੇ ਉਹਨਾਂ ਕੰਨੇ ਚੱਲਦੇ ਰਹਿੰਦੇ ਹੈ ਸਮਝਦੇ ਰਹਿੰਦੇ ਹੈ ਲੇਕਿਨ ਅੱਜ ਕੱਲ੍ਹ ਬੱਚੇ ਮੋਬਾਈਲਾਂ ਪਰ ਰਹਿੰਦੇ ਜ਼ਿਆਦਾ
0: ਜੀ
1: ਅੱਜ ਕੱਲ੍ਹ ਬੱਚਿਆਂ 'ਚੋਂ ਸਭ ਚੀਜ਼ ਆਰਾਮਾਂ ਨੇ ਮਿਲੀ ਆ ਦੀ
0: ਜੀ ਬਿਲਕੁਲ
1: ਚਾਹੇ ਬੱਚੇ ਛੋਟੇ ਹਨ ਚਾਹੇ ਦੂਜੇ ਕਦੇ ਗੁਲਾਣਾ ਮੈਂ ਆਪਣੇ ਉੱਪਰ ਹੀ ਲੈ ਲੈਂਦਾ ਜੀ
0: ਹਾਂਜੀ ਹਾਂਜੀ
1: ਤੇ
0: ਬਿਲਕੁਲ
1: ਕੋਈ ਚੀਜ਼ ਮੈਨੂੰ ਬੜੀ ਪਸੰਦ ਦੀ ਇੱਕ ਬਰਫੀ ਮਿੱਠੀ ਚੀਜ਼ ਬੜੀਆ ਲੱਗਦੀ
0: ਹਾਂਜੀ
1: ਲੇਕਿਨ ਰੋਜ਼ ਖਾਣੀ ਤਾਂ ਮੈਨੂੰ ਸਹਿ ਆਸਾਨੀਆਂ ਨੇ ਮਿਲੀ ਜਾਣੀ ਤਾਂ ਮੈਨੂੰ ਹਰ ਬੋਲਣਾ ਹੁਣ ਇਹ ਨਹੀਂ ਖਰੀ
0: ਨਹੀਂ ਖਰੀ ਹਾਂਜੀ
1: ਤਾਂ ਇਹ ਇਹ ਹੀ ਹੁਣ ਅਗਲੀਆਂ ਬਹੂਆਂ ਦੀ ਗੱਲ ਹੀ ਅਗਲੀਆਂ ਬਹੂਆਂ ਦੀ ਜੀ ਚੀਜ਼ ਆਸਾਨੀਆਂ ਨੇ ਮਿਲੀ ਆ ਦੀ
0: ਜੀ
1: ਕਦਰ ਨਹੀਂ ਕੱਲ ਹੀ ਇਹ ਆਦਮੀ ਖੁਦ ਕਮਾਉਂਦਾ ਪਸੀਨਾ ਸਿਰਾਂ ਤੇ ਪੈਰਾਂ ਤੱਕ ਨਿਕਲਦਾ ਤਾਂ ਫਿਰ ਜੋ ਪੈਸੇ ਦੀ ਕਦਰਾਂ ਦਾ ਪਤਾ ਲੱਗਦਾ
0: ਜੀ ਬਿਲਕੁਲ
1: ਗੱਲ ਇਹ ਅਗਲੀ ਔਰ ਆਹਦੇ ਮੈਂ ਮਨੂਏ ਨੇ ਗੱਲ ਕਰਾ ਦਾ ਆਪਣੇ ਨੇ ਠਾਕੁਰ ਹੈ ਆਪਣਾ ਮਨੂ ਪੋਤਰੂ
0: ਜੀ
1: ਮੈਂ ਬੋਲਿਆ ਉਹ ਥੋੜਾ ਬਹੁਤ ਅਸੇ ਖੇਤਾਂ ਕਮਾ ਦੇ 66 ਸਾਲ ਉਮਰ ਮੇਰੀ ਅਜੇ ਤਾਂ ਖੈਰ 10 ਸਾਲਾਂ ਦਾ ਫਿਰ ਚਲੋ ਸੌਗੀ ਮੈਂ ਕਿਹਾ ਦੇਖਿਆ ਕਰ
0: ਜੀ ਬਿਲਕੁਲ
1: ਤਾਂ ਉਸਦੇ ਮੁਤਾਬਕ ਉਹ ਬੋਲਦਾ ਤੇ ਕਜੋ ਕਮਾਣਾ ਲੈ ਲੈਣਾ ਮੈਂ ਬੋਲਿਆ ਮੈਨੂੰ ਮੁੱਲੇ ਵੀ ਤਲ ਹੀ ਲਹਿੰਗਾ ਚੱਲ ਹੀ ਤੂੰ ਕਮਾਂਗਾ ਤੂੰ ਨੀ ਕਮਾਣਾ ਇਸ ਤਰ੍ਹਾਂ ਦੁਨੀਆਂ 'ਚ ਕੋਈ ਵੀ ਨੀ ਕਮਾਂਗਾ ਤਾਂ ਮੁੱਲੇ ਕੁਸਤੇ ਲੈਣਾ
0: ਪੁਆਇੰਟ ਤਾਂ ਇਹੀ ਆ ਨਾ ਇਹੀ ਆ ਵੀ ਅਗਰ ਸਾਰਿਆਂ ਦੀ ਇਹੀ ਸੋਚ ਹੋਈ ਆਂਗੀ ਕਿ ਮੁੱਲੇ ਲੈ ਲੈਣਗੇ ਤਾਂ ਮੁੱਲੇ ਵੀ ਕਿਆ ਲੈਣਾ, ਅਗਰ ਸਾਰਿਆਂ ਦੀ ਇਹੀ ਸੋਚ ਹੋਏਗੀ ਤਾਂ ਮੁੱਲੇ ਫਿਰ ਅਨਾਜ ਤਾਂ ਨਹੀਂ ਮਿਲਣਾ ਜੇ ਅਸੀਂ ਕਮਾਂਗੇ
1: ਕਮਾਣਾ ਛੱਡ ਹੀ ਦੇਣਾ
0: ਹਾਂ ਖੇਤਰਾ ਕਮਾਂਗੇ
1: ਲਿਖਾ ਹੋਣਾ ਰਾਸ਼ਨ ਪਾਣੀ ਜੋ ਵੀ ਆਉਂਦੀਆਂ ਸਬਜ਼ੀਆਂ ਆਉਂਦੀਆਂ ਤੇ ਇਹਨਾਂ 'ਚ ਕੈਮੀਕਲ ਦਾ ਜ਼ਿਆਦਾ ਪ੍ਰਯੋਗ ਆ ਖਾਦਾਂ ਦਾ ਜ਼ਿਆਦਾ ਪ੍ਰਯੋਗ ਆ ਸਪਰੇ ਹੋ ਆਦੇ ਇਹ ਸਭ ਆਉਂਦੇ ਖਾਤਰ ਬੜੀਆਂ
0: ਹਾਨੀਕਾਰਕ
1: ਪਰ ਖਾਦ ਇਹ ਕਿਆ ਕਰਨਾ
0: ਮਜਬੂਰ ਹੈ ਕਿਉਂਕਿ ਆਪੀ ਕਮਾਈ ਨੇ ਰਾਜੀ ਨਹੀਂ ਹੈ ਨਾ, ਪਰ ਦੇਖੋ ਇਸ ਵਿੱਚ ਅਸੀਂ ਕਿਆ ਹੱਲ ਆ ਇਹ ਗੱਲਾਂ ਦਾ ਤੁਸੀਂ ਕਿਆ ਸੋਚਦੇ ਕੀ ਹਾਲ
1: ਹੈ ਅਸੀਂ ਥੋੜੀ ਮਿਹਨਤ ਕਰਨ ਆਪਣੀਆਂ ਜਿਹੜੀਆਂ ਸਿਆਣੇ ਕਿਆਰੀਆਂ ਆਪਣੀਆਂ ਭਾਂਦੇ ਹੈ ਤੇਨਾਂ 'ਚ ਮਾੜੀ ਮੋਟੀ ਸਬਜ਼ੀ ਹੁੰਦੀ ਸੀ ਆਪਣੀ ਤਸੱਲੀ ਦੀ ਹੁੰਦੀ ਆਰਗੈਨਿਕ ਤਰੀਕੇ ਨੇ ਤਿਆਰ ਹੁੰਦੀ ਤਾਂ ਇਹ ਗੱਲ ਹੀ ਹੁਣ ਆਹਾਂ ਆਪਣੀ ਮਾੜੀ ਮੋਟੀ ਸਬਜ਼ੀ ਲਗਾ ਰੱਖਦੇ ਭਿੰਡੀ ਆਈ ਆਪਣੇ ਗੁਜ਼ਾਰੇ ਲਾਇਕ ਥੋੜੀ ਬਹੁਤ ਨਿਕਲ ਜਾਂਦੀ
0: ਜੀ ਬਿਲਕੁਲ
1: ਸੱਚ ਕੋਈ ਖਾਦ ਥੋੜੀ ਮਿਲਾਵਦੀ ਹੈ ਆਪਣੀ ਅਰਦੀ ਘੱਟ ਤੇ ਘੱਟ ਇਸ ਵਕਤ ਮੇਰੇ ਵੱਲ ਕੁਇੰਟਲ ਸੁੱਕੀ ਅਰਦੀ ਪਾਉਗੀ
0: ਤਾਂ
1: ਆਰਗੈਨਿਕ ਤਰੀਕੇ 'ਚ ਸਫਾਈ ਨੇ ਮੈਂ ਰੱਖੀ ਲਈ
0: ਜੀ
1: ਤਾਂ ਇਹ ਗੱਲ ਹੀ ਭਈ ਅਸੀਂ ਆਰਗੈਨਿਕ ਚੀਜ਼ਾਂ ਸਭ ਲੋਕਾਂ ਸਮਝਾਂਗੇ ਤਾਂ ਤਾਂ ਪਤਾ ਵੀ ਲੱਗਣਾ ਵੈਸੇ ਪ੍ਰਚਾਰ ਕਾਫੀ ਹੋਵਦਾ
0: ਜੀ
1: ਫਿਰ ਵੀ ਅਜੇ ਕਮੀ
0: ਦੇਖਾ ਸਮਾਜ ਦੀ ਇੱਥੇ ਬੋਲੇ ਨਾ ਮੈਂ ਆਪਣੀ ਗੱਲ ਕਰਦਾ ਤਾਂ ਆਪਣੀ ਗੱਲ ਅਸੀਂ ਤਾਂ ਕਰਦੇ ਕਿਉਂਕਿ ਆਹੇ ਤੂੰ ਜੇ ਜਿਹੜੇ ਮਿਲੀ ਕਰਨੇ ਸਮਾਜ ਬਣਾਉਂਦੇ ਹੈ ਨਾ ਚਾਹੇ ਸੇ ਬਹੂ ਹੈ ਚਾਹੇ ਸੇ ਬੇਟਾ ਹੈ ਚਾਹੇ ਸੇ ਪੋਤਰੂ ਹੈ ਚਾਹੇ ਸੇ ਦੋਤਰੂ ਹੈ ਕੋਈ ਵੀ ਹੈ ਨਾ ਦੇਖੋ ਪਰਿਵਾਰ ਵਿੱਚ ਅਗਰ ਇੱਕ ਅੱਛਾ ਮਾਹੌਲ ਹੋਊਗਾ ਕਹਿੰਦੇ ਇਹ ਅਸਾਂ ਨੂੰ ਪਤਾ ਕਿ ਕਿਆ ਸਹੀ ਹੈ ਕਿਆ ਗਲਤ ਹੈ ਨਾ ਤਾਂ ਇਹ ਆਪਣੇ ਪਰਿਵਾਰ 'ਚ ਬੈਠੇ ਕਰਨੇ ਅਗਰ ਬੱਚਿਆਂ 'ਚ ਸਮਝਾਂਗੇ ਕਹਿੰਦੇ ਖੁਦ ਅਗਰ ਆਪੂ ਅੱਗੇ ਚੱਲ ਗਏ ਨਾ ਤਾਂ ਪਿੱਛੇ ਪਿੱਛੇ ਬੱਚੇ ਵੀ ਜ਼ਰੂਰ ਚੱਲਦੇ ਹੈ ਨਾ
1: ਮੈਂ ਬੱਚਿਆਂ ਦੀ ਆਦਤ ਦੇਖੀ ਦੋ ਪੋਤਰੂ ਹੈ ਮੇਰੇ ਅਨਿਕੇਤ ਕਹਿੰਦੇ ਨਿਕੇਤ ਠਾਕੁਰ ਦੋਨੋਂ
0: ਜੀ
1: ਤਾਂ ਅਸੀਂ ਇਹ ਦੇਖਦੇ ਤੇ ਬੱਚਿਆਂ ਜੋ ਜਿਹੜਾ ਅਸੀਂ ਗਲਾਂਗੇ ਸਹਿ ਕਮਾਣਾ ਤੇ ਨਾ ਪਰ ਬੜਾ ਘੱਟ ਆ।
0: ਹਾਂ ਸਹਿਜੇ ਗਲਾਂਗੇ ਸਹਿ ਨਹੀਂ ਕਮਾਣੇ, ਪਰ ਸਹਿਜੇ ਦਿਖ ਗਏ ਨਾ
1: ਤੇ ਕਰ ਗਏ ਹਾਂ ਦੀਦੀ ਨਕਲ ਜ਼ਰੂਰ ਉਤਾਰਦੇ ਸਹਿ ਤੇ ਜੋ ਜ਼ਰੂਰ ਕਰ।
0: ਬਿਲਕੁਲ ਪਤੇ ਦੀ ਗੱਲ ਬੋਲੀ ਤੂੰ ਹੈ। ਚਲੋ ਰਾਜਿੰਦਰ ਸਿੰਘ ਸਿਪਾਹੀ ਜੀ, ਅੱਛਾ ਲੱਗਿਆ ਤੁਸਾਂ ਨੇ ਗੱਲ ਕਰਨੇ, ਧੰਨਵਾਦ ਤੁਸਾਂ ਆਪਣੇ ਵਿਚਾਰ ਸਾਂਝੇ ਕਰਨ ਜੀ। ਜੀ ਬਿਲਕੁਲ ਸ਼ਰੋਤਾਓ, ਜਿਹੜਾ ਅਸਾਂ ਦਾ ਭਵਿਸ਼ ਹੈ ਸੇ ਬੱਚੇ ਹਨ, ਕਨੇ ਅਗਰ ਇਹ ਅਗਰ ਆਪਣੇ ਬੱਚਿਆਂ ਜੋ ਅਗਰ ਇਹ ਸਮਝਾਈ ਪਾਏ ਸਹੀ ਰਾਹ ਪਰ ਚਲਾਈ ਪਾਏ ਤਾਂ ਕੁਤੀ ਹੱਦ ਤੱਕ ਇਹ ਸੋਚ ਹੀ ਸਕਦੇ ਕਿ ਆਹ ਇੱਕ ਅੱਛਾ ਕੰਮ ਕੀਤਾ, ਰਾਸ਼ਟਰ ਜੋ ਬਣਾਉਣੇ ਤਾਂ ਹੀ ਆਪਣਾ ਇੱਕ ਯੋਗਦਾਨ ਦਿੱਤਾ, ਕਿਉਂਕਿ ਅੱਜ ਕੇ ਬੱਚੇ ਕਨ ਕਲਕਾ ਭਵਿਸ਼ਯ। ਅਗਰ ਬੱਚਿਆਂ ਵਿੱਚ ਇਹ ਸਮਝ ਡਿਵੈਲਪ ਹੋਏਗੀ ਕਿ ਕਮਾਈ ਨੂੰ ਕੁਛ ਨਹੀਂ ਮਿਲਣਾ ਹੈ, ਖਰੀਦੀ ਨਾ ਹੀ ਸਭ ਕੁਛ ਲੈ ਲੈਣਾ, ਤਾਂ ਇਹ ਵੀ ਬਹੁਤ ਹਾਨੀਕਾਰਕ ਹੈ। ਬੱਚਿਆਂ ਦਾ ਦਿਮਾਗ ਜੇ ਅਸੀਂ ਕੋਰਾ ਕਾਗਜ਼ ਹੈ, ਇਸ ਪਰ ਜਿਹੜਾ ਅਸੀਂ ਲਿਖਣਾ ਸਹੀ ਛੱਪਣਾ ਕਨ ਸਹੀ ਤੇ ਨਾ ਕਰਨਾ, ਤਾਂ ਅਸਾਂ ਦੀ ਜ਼ਿੰਮੇਵਾਰੀ ਜੇ ਇਸੇ ਬਹੁਤ ਬੜੀ ਆਉਂਦੀ ਕਿ ਇਹੋ ਜਿਹਾ ਪਹਿਲੇ ਆਪੂ ਜੋ ਦਰੁਸਤ ਕਰੀਏ, ਕਿਉਂਕਿ ਬੱਚੇ ਜੇ ਇਸ ਗਲਾਈ ਨੇ ਨਹੀਂ ਬਲਕਿ ਕਰੀ ਨਹੀਂ ਸਿੱਖਦੇ, ਜਿਹੜਾ ਅਸੀਂ ਕਰਨਾ ਉਹੀ ਤੇ ਨਾ ਕਮਾਉਣਾ ਆ ਅੱਗੇ, ਹੈ ਨਾ। ਤਾਂ ਬਾਕੀ ਦੀਆਂ ਗੱਲਾਂ ਬਾਤਾਂ ਅਸਾਂ ਜ਼ਰੂਰ ਤੁਸਾਂ ਕਨੇ ਕਰਨੀਆਂ। ਫਿਲਹਾਲ ਇੱਕ ਗੀਤ ਤੁਸਾਂ ਨੂੰ ਸੁਣਾਉਣਾ, ਫਿਰ ਅੱਗੇ ਬੜ੍ਹਦੇ।

ਇਹ ਵੀ ਇੱਕ ਪ੍ਰਕਿਰਤੀ ਸੰਰਕਸ਼ਣ ਦਾ ਬੜਾ ਇੱਕ ਜ਼ਰੂਰੀ ਪਹਿਲੂ ਆ। ਕਈ ਵਾਰੀ ਜਿਹੜਾ ਬੋਲਿਆ ਨਾ ਵੀ ਇੱਕ ਓਏ ਘਰ 'ਚ ਬਜ਼ੁਰਗ ਸਾਹਿਬ ਬੋਲਿਆ ਵੀ ਹਾਂ ਇਤਨੀ ਤੁਸੀਂ ਲਾਈਟਾਂ ਜਲਾ ਰਹੀ, ਤੁਸੀਂ ਬਿਜਲੀ ਵਾਲਾ ਬਿੱਲ ਨਹੀਂ ਦਿੰਦੇ, ਤਾਂ ਜੋ ਗੁੱਸਾ ਆ ਹੈ ਨਾ, ਤਾਂ ਇਹ ਗੁੱਸੇ ਦੀ ਗੱਲ ਨਹੀਂ, ਇਹ ਤੁਸੀਂ ਜੋ ਪ੍ਰਕਿਰਤੀ, ਜੇ ਤੁਸੀਂ ਲਾਈਟਾਂ ਬੰਦ ਰੱਖੀਏ ਤਾਂ ਥੋੜ੍ਹੀ ਹੀਟ ਘੱਟ ਹੋਣੀ ਹੈ ਨਾ, ਤਾਂ ਤਿਸਤੇ ਜੇ ਆ ਸਹਿ ਊਰਜਾ ਵੀ ਬੱਚਤ ਹੋਣੀ, ਤੁਹਾਰਾ ਬਿੱਲ ਵੀ ਬਚਣਾ, ਕਿਨੇ ਦੂਜੀ ਗੱਲ ਜੀ ਪਰਿਆਵਰਨ ਵੀ ਥੋੜ੍ਹਾ ਜਿਹਾ ਸਹਿ ਠੰਡਕ ਮਿਲਣੀ ਧਰਤੀ ਹੈ ਜੋ ਹੈ ਨਾ। ਤਾਂ ਤੁਸੀਂ ਬਿਜਲੀ ਦੀ ਬਰਬਾਦੀ ਬਿਲਕੁਲ ਨਹੀਂ ਕਰਨੀ, ਤਿਸ ਕਮਰੇ 'ਚ ਜੇ ਸਾਰੇ ਬੈਠ ਰਹੇ ਹੋ ਬਸ ਸਹੀ ਲਾਈਟ ਔਨ ਕਰਨੀ, ਤਿੱਥੀ ਜੇ ਆ ਸਹਿ ਤੁਸੀਂ ਆਪਣੀ ਵੀ ਕੋਈ ਵੀ ਜਿਸ ਜਿੱਥੇ ਵੀ ਤੁਸੀਂ ਕੰਮਾਂ ਲੱਗ ਰਹੇ ਹੋ ਬਸ ਤਿੱਥੇ ਹੀ ਲਾਈਟ ਔਨ ਹੋਣੀ ਚਾਹੀਦੀ, ਬਾਕੀ ਜਗ੍ਹਾ ਰੇ ਸਜੇ ਬਿਜਲੀ ਵਾਲੇ ਉਪਕਰਨ ਹੈ ਸਹਿ ਬਿਲਕੁਲ ਬੰਦ ਹੋਣੇ ਚਾਹੀਦੇ, ਕਿੰਨੇ ਪੁਰਾਣੇ ਜੇ ਸਜੇ ਬਲਬ ਹੈ ਤੁਹਾਰੇ LED ਬਲਬ ਹੈ ਤਿੰਨਾਂ ਜੋ ਵੀ ਤੁਸੀਂ ਬਦਲੀ ਦੇਣ, ਨਵੇਂ ਆਏ ਰਹੇ ਅੱਜ ਕੱਲ੍ਹ ਹੈ ਨਾ, ਸਜੇ ਥੋੜ੍ਹਾ ਬਿਜਲੀ ਵਾਲੀ ਬੱਚਤ ਵੀ ਕਰੇ, ਕਿੰਨੇ ਜਿਤਨਾ ਵੀ ਕੰਮ ਉਹ ਆਪਣਾ ਤੀਆਂ ਜੇ ਹੁਣ ਬਾਹਰਲੇ ਮੁਲਕਾਂ 'ਚ ਜਿਹੜਾ ਉਹ ਵੀ ਡੇ ਲਾਈਟ ਯੂਜ਼ ਕਰੇ ਸਹਿ, ਜਿਤਨਾ ਤਿੰਨਾਰੀ ਦਿਨਾਰੀ ਸਜੇ ਰੋਸ਼ਨੀ ਨਾ ਯੂਜ਼ ਹੋਈ ਸਕੋ ਸੇ ਤਿਤਨੀ ਰੋਸ਼ਨੀ ਯੂਜ਼ ਕਰੇ, ਤਾਂ ਤੂੰ ਵੀ ਜਿਹੜਾ ਕੋਸ਼ਿਸ਼ ਕਰਾਂ ਵੀ ਤੁਸੀਂ ਆਪਣੇ ਕੰਮ ਜੇ ਆ ਚਾਹੇ ਸਹਿ ਕੁਛ ਵੀ ਬਾਹਰ ਆ ਰਹੇ ਕੁਛ ਜਿਹੜੇ ਕੰਮ ਹੈ ਜ਼ਰੂਰੀ ਕੰਮ ਹੈ, ਤਾਂ ਤਿੰਨਾਂ ਜੋ ਡੇ ਲਾਈਟ 'ਚ ਖਤਮ ਕਰਨੇ ਦੀ ਕੋਸ਼ਿਸ਼ ਕਰਨੀ ਤੂੰ ਹੈ ਨਾ, ਕਿਨੇ ਇੱਕ ਅਪਣਾਉਣਾ ਤੂੰ 3R ਆ ਨਿਯਮ, 3R ਯਾਨੀ ਰਿਡਿਊਸ ਰੀਯੂਜ਼ ਕਨੇ ਰੀਸਾਈਕਲ, ਕਚਰਾ ਤੂੰ ਜੇ ਅਸੀਂ ਘੱਟ ਫੈਲਾਉਣਾ, ਕਨੇ ਇਸ ਜੋ ਕੰਮ ਕਰਨੇ ਤਾਂ ਤੂੰ ਰਿਡਿਊਜ਼ ਕਰਨੀ ਪਲਾਸਟਿਕ ਵਾਲੀ ਚੀਜ਼ਾਂ, ਤੀਆਂ ਜੇ ਕਈ ਚੀਜ਼ਾਂ ਹੋਈ ਸਹਿ ਜ਼ਿਆਦਾ ਪਲਾਸਟਿਕ ਉਤਪੰਨ ਕਰਾਈ ਹਰੇ, ਤੀਆਂ ਜੇ ਕਈ ਵਾਰੀ ਹੋਵਾਂ ਵੀ ਇਹ ਰੈਪਰ ਵਗੈਰਾ ਜੇ ਇਹ ਇਵੇਂ ਹੀ ਸੱਟੀਦਾ ਜਾਂ ਫਿਰ ਜਲਾਈਦਾ, ਤਾਂ ਇਹ ਬਿਲਕੁਲ ਜਿਹੜਾ ਨਹੀਂ ਕਰਨਾ ਹੈ ਨਾ, ਤੂੰ ਇਕੱਠੇ ਕਰਨੇ ਜਿਹਾ ਇਹ ਰੱਦੀ ਵਾਲੇ ਜੋ ਹੀ ਦੇਣੇ, ਕਿਨੇ ਪੁਰਾਣੀ ਚੀਜ਼ਾਂ ਦਾ ਜੇ ਸਹਿ ਉਪਯੋਗ ਕਰਨਾ, ਕਿਨੇ ਚੀਜ਼ਾਂ ਜੋ ਜਿਹਾ ਰੀਸਾਈਕਲ ਕਰਨਾ, ਰੀਸਾਈਕਲ ਤਾਂ ਹੀ ਹੋਣੀ, ਤੀਆਂ ਜੇ ਤੁਹਾਡੀ ਅਖਬਾਰ ਰੱਦੀ ਹੋਏਗੀ ਇਹ ਤੁਸੀਂ ਦੇਈਦਾ ਹੈ ਤਾਂ ਇਹ ਰੀਸਾਈਕਲ ਹੋਏ ਨੇ ਆਈਆਂ, ਕਿਨੇ ਇਹ ਜਿਤਨੇ ਵੀ ਪਲਾਸਟਿਕ ਰੈਪਰ ਇਹ ਵੀ ਬਿਲਕੁਲ ਰੀਸਾਈਕਲ ਹੋਏ ਨੇ ਦੁਬਾਰਾ ਆਈਆਂ, ਤਾਂ ਇਹ ਉਰੇ ਪਰੇ ਨਹੀਂ ਸੱਟਣੇ, ਇਹ ਤੁਸੀਂ ਇਕੱਠੇ ਕਰੀਨੇ ਰੱਖਣੇ, ਕਿਨੇ ਫੇਰੀ ਇਹਨਾਂ ਦਾ ਸਹੀ ਤਰ੍ਹਾਂ ਨੇ ਨਿਪਟਾਨ ਕਰਨਾ, ਪਲਾਸਟਿਕ ਦਾ ਤਿਆਗ ਜਿਹਾ ਸਹਿ ਵੀ ਬਿਲਕੁਲ ਤੁਸੀਂ ਕਰਨਾ, ਸਿੰਗਲ ਯੂਜ਼ ਪਲਾਸਟਿਕ ਜਿਹਾ ਤੀਸਰਾ ਇਸਤੇਮਾਲ ਨਹੀਂ ਕਰਨਾ, ਕਿਨੇ ਹਮੇਸ਼ਾ ਜੇ ਆ ਸਹਿ ਕੱਪੜੇ ਜਾਂ ਜੂਟ ਰੇ ਥੈਲੇ ਦਾ ਇਸਤੇਮਾਲ ਕਰਨਾ। ਚਲੋ ਇੱਥੇ ਤਾਂ ਹਿਮਾਚਲ ਦੀ ਗੱਲ ਕਰੀਏ ਤਾਂ ਇੱਥੇ ਤਾਂ ਪਲਾਸਟਿਕ ਦੀ ਥੈਲੀ ਨਹੀਂ ਮਿਲਦੀ, ਪਰ ਤੁਸੀਂ ਘਰਾਂ 'ਤੇ ਵੀ ਆਪਣਾ ਥੈਲਾ ਲਈ ਜਾ ਸਕਦੇ ਸਹਿ, ਜੇ ਇੱਥੇ ਥੈਲੇ ਮਿਲੇ ਸਹਿ ਵੀ ਬੜੇ ਅੱਛੇ ਨਹੀਂ ਹੈ ਪ੍ਰਕਿਰਤੀ ਖਾਤਰ, ਪਰ ਚਲੋ ਹੁਣ ਸਹਿ ਜੇ ਚੀਜ਼ ਅਵੇਲੇਬਲ ਹੋ ਸਹਿ ਯੂਜ਼ ਕਰਨੀ ਤੂੰ ਵੀ, ਪਰ ਗੱਲ ਇਹ ਵੀ ਆਪਣਾ ਜੇ ਤੂੰ ਇਹ ਥੈਲਾ ਲਈ ਆਂਗੇ ਘਰਾਂ 'ਤੇ ਤਾਂ ਤਿਸ ਥੈਲੇ ਦਾ ਜੇ ਅਸਹਿ ਇਸਤੇਮਾਲ ਹੋਈ ਜਾਣਾ, ਕਿ ਤੁਹਾਰੀ ਚੀਜ਼ ਜਿਹੀ ਸਹਿ ਰੀਯੂਜ਼ ਹੋਈ ਜਾਣੀ, ਕਿਨੇ ਦੂਜੀ ਗੱਲ ਇਹ ਕਰੀਏ ਸਥਾਨੀਏ ਮੌਸਮੀ ਭੋਜਨ ਰੀਤ ਸਥਾਨੀਏ, ਕਿਨੇ ਮੌਸਮ ਦੇ ਅਨੁਸਾਰ ਮਿਲਣੇ ਵਾਲੇ ਖਾਧੇ ਪਦਾਰਥਾਂ ਦਾ ਤੂੰ ਸੇਵਨ ਕਰਨਾ, ਇਸ 'ਤੇ ਕਿਉਂ ਆ ਵੀ ਇਸ 'ਤੇ ਪਰਿਵਹਨ 'ਚ ਆਉਣੇ ਵਾਲੇ ਪ੍ਰਦੂਸ਼ਣ 'ਚ ਕਮੀ ਆਈ, ਕਿਨੇ ਜੇ ਗੱਲ ਕਰੀਏ ਨਿੱਜੀ ਵਾਹਨ ਰੀ ਤਾਂ ਨਿੱਜੀ ਵਾਹਨ ਵਾਲੇ ਬਜਾਏ ਜੇ ਅਸਹਿ ਤੂੰ ਤੀਆਂ ਜੇ ਰੋਜ਼ ਔਫਿਸ ਜਾਏ ਤੁਹਾਰੇ ਕੋਈ ਕੁਲੀਗ ਹੈ ਸਹਿ ਵੀ ਗਾੜੀ ਲੈਣੇ ਜਾਏ ਤੂੰ ਕਾਰ ਪੂਲਿੰਗ ਕਰ ਸਕੇ ਜਾਂ ਫਿਰ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰ ਸਕੇ, ਕਨੇ ਦੇਖਾ ਵੀ ਕਿਚਨ ਗਾਰਡਨ ਜੇ ਅਸੀਂ ਹਰੀ ਸਖੀਆਂ ਸਹੇਲੀਆਂ ਜ਼ਰੂਰ ਲਾਏ ਰਹਾਂ ਆਪਣੇ ਘਰਾਂ ਹੈ ਨਾ, ਕਨੇ ਕਿਆ ਕਰਾਂ ਵੀ ਅੱਛੀ ਪੈਦਾਵਾਰ ਕਰਨੇ ਖਾਤਰ ਕਿਚਨ ਗਾਰਡਨ ਹੋ ਜਾਂ ਫਿਰ ਕੋਈ ਖੇਤ ਹੋ ਬਾਹਰ ਆ ਤਿੱਥੇ ਇਹ ਖਾਦ ਦਾ ਉਪਯੋਗ ਕਰੀਦਾ ਹੈ ਵੀ ਅੱਛੀ ਪੈਦਾਵਾਰ ਹੋ, ਤਾਂ ਇਹ ਜੇ ਅਸੀਂ ਤੂੰ ਬਿਲਕੁਲ ਘੱਟ ਕਰਨਾ ਆਪਣੇ ਖੇਤਾਂ 'ਚ ਘਰਾਂ 'ਚ ਜੇ ਅਸੀਂ ਹਾਨੀਕਾਰਕ ਕੀਟਨਾਸ਼ਕ ਕਨੇ ਕੈਮੀਕਲ ਦਾ ਉਪਯੋਗ ਕਰਨੇ 'ਤੇ ਬਚਣਾ, ਕਨੇ ਜੈਵਿਕ ਖਾਦ ਦਾ ਪ੍ਰਯੋਗ ਜੇ ਅਸੈ ਜ਼ਰੂਰ ਬਢਾਉਣਾ, ਇਸ 'ਤੇ ਤੁਹਾਡੀ ਪੈਦਾਵਾਰ ਵੀ ਠੀਕ ਹੋਣੀ, ਕਨੇ ਬਈ ਤੁਹਾਰਾ ਸਜੇ ਪ੍ਰਕਿਰਤੀ ਦਾ ਸੰਰਕਸ਼ਣ ਅਸਹਿ ਵੀ ਹੋਈ ਜਾਣਾ, ਪ੍ਰਕਿਰਤੀ ਜੇ ਅਸਹਿ ਵੀ ਬਚੀ ਜਾਣੀ। ਦੇਖਾ ਪ੍ਰਕਿਰਤੀ ਸੰਰਕਸ਼ਣ ਦੇ ਬੜੇ ਸਾਰੇ ਉਪਾਅ, ਬੜੇ ਸਾਰੇ ਚੀਜ਼ਾਂ ਹੀ ਸਜੇ ਇਹ ਕਰੀ ਸਕੇ, ਇਹ ਆਪਣੇ ਘਰ ਦੇ ਆਸ ਪਾਸ ਪੇੜ ਲਾ ਸਕੇ, ਪਾਣੀ ਦੀ ਜਿਹੜੀ ਉਹੀ ਮਤਲਬ ਪਾਣੀ ਜੋ ਵੀ ਥੋੜ੍ਹਾ ਬਚਾਈ ਸਕੇ ਸਜੇ ਹਰੇ ਹੱਥਾਂ 'ਚੋਂ ਆ, ਕਈ ਵਾਰੀ ਜਿਹੜਾ ਵਾ ਇਹ ਨਲਕਾ ਖੋਲ੍ਹੀ ਨੇ ਛੱਡੀਆਂ ਹੈ ਆਹ ਜੋ ਯਾਦ ਨਹੀਂ ਰਹਿੰਦੀ ਕਿ ਨੇ ਪਾਣੀ ਸਹਿ ਵਗਦਾ ਰਿਹਾ ਹੈ ਨਾ, ਤਾਂ ਇਸ 'ਤੇ ਵੀ ਥੋੜ੍ਹਾ ਬਚਣਾ। ਕਿਉਂਕਿ ਦੂਜੀ ਗੱਲ ਇਹ ਵੀ ਤਾਲੀ ਇਹ ਜੇ ਛੋਟੇ ਛੋਟੇ ਬੱਚੇ ਹੋਏ ਨਾ ਇਹਨਾਂ ਜੋ ਇਹਨਾਂ ਚੀਜ਼ਾਂ ਦੀ ਇਸਤੇਮਾਲ ਕਰਨੇ ਦੀ ਜਾਂ ਫਿਰ ਇਹਨਾਂ ਦੇ ਤੂੰ ਜੋ ਆ ਇਹਨਾਂ ਜੋ ਇਹ ਆਦਤਾਂ ਪਾ ਸਕੇ ਵੀ ਕੀ ਆ ਤੂੰ ਪਾਣੀ ਬਚਾਉਣਾ ਬਿਜਲੀ ਬਚਾਉਣੀ ਹੈ ਨਾ, ਜੇ ਤੂੰ ਇਹਨਾਂ ਜੋ ਇਹ ਆਦਤਾਂ ਪਾਂਗੇ ਤਾਂ ਹੀ ਇਹ ਅਗਲੀ ਪੀੜ੍ਹੀ ਜੇ ਆ ਸਹਿ ਪ੍ਰਕਿਰਤੀ ਦਾ ਸੰਰਕਸ਼ਣ ਅੱਛੀ ਤਰ੍ਹਾਂ ਨੇ ਕਰੀ ਸਕਦੀ। ਤਾਂ ਬਈ ਗੱਲਾਂ ਬਾਤਾਂ ਤਾਂ ਬੜੀਆਂ ਹੋ ਗਈਆਂ, ਕਨੇ ਹੁਣ ਆਹ ਇੱਕ ਇੱਥੇ ਲੋਕ ਗੀਤ ਸੁਣਨਾ, ਤਾਂ ਆਵਾ ਸੁਣੇ ਇਹ ਲੋਕ ਗੀਤ।

ਦੇਖਾ ਬਈ ਸਮੇਂ ਦਾ ਅਭਾਵ ਆ ਕਨੇ ਪੂਰਾ ਲੋਕ ਗੀਤ ਤੁਹਾਂ ਜੋ ਨਹੀਂ ਸੁਣਾਈ ਸਕਦੇ ਇਹ ਇਸ ਰਾਹਾਂ ਜੋ ਖੇਦ ਆ ਫਿਰ ਹੀ ਕਿਸੇ ਹੋਰ ਸੀ ਦਿਨ ਕਿਸੇ ਹੋਰ ਸੀ ਕਾਰਜਕ੍ਰਮ 'ਚ ਤੁਹਾਂ ਜੋ ਇਸ ਲੋਕ ਗੀਤਾਂ 'ਚ ਪੂਰਾ ਸੁਣਾਂਗੇ ਕਨੇ ਹੁਣ ਸਮੇਂ ਇਜਾਜ਼ਤ ਨਹੀਂ ਦੇ ਕਰਦਾ ਬਈ ਇਹ ਹੋਰ ਗੱਲਬਾਤ ਜੇ ਆਪਣੀ ਸਖੀਆਂ ਸਹੇਲੀਆਂ ਨੇ ਕਰੀਏ ਤਾਂ ਆਪਣੀ ਸਾਰੀਆਂ ਸਖੀਆਂ ਸਹੇਲੀਆਂ 'ਚ ਬੋਲਦੇ ਇੱਕ ਵਾਰੀ ਫਿਰ ਹੀ ਰਾਮ ਰਾਮ।

0: ਸ਼ੇਰ ਸਿੰਘ ਨੇ ਸਾਥੀ ਦੀ ਆਵਾਜ਼ ਤੋਂ ਸਾਂ ਇਹ ਬਾਬਾ ਹੋਰਾਂ ਦਾ ਭਜਨ ਸੁਣਿਆ। ਔਰ ਲੈਂਦੇ ਨੇ ਇੱਕ ਅੰਤਰਾਲ।
1: ਕਮ ਸਮੇਂ ਮੇ ਜ਼ਿਆਦਾ ਮੁਨਾਫਾ, ਬਸ ਇੱਕ ਕਲਿਕ ਮੇ, ਕਮਾਲ ਹੈ।
2: अनजान लिंक्स पर क्लिक मत कीजिए, RBI कहता है
3: जानकार बनिए, सतर्क रहिए।
0: अंतराल के बाद और सुनते हैं कार्यक्रम का अगला भाषण।

0: ਲੈ ਬਾਈ ਮੰਗਲਾ ਦੇਖ ਲੋਕ ਗੀਤ ਵੀ ਸੁਣੀ ਲਿਆ। ਬੱਖਾ ਦੀ ਆ ਰਹੀ ਚਾਚੀ, ਤਿੰਨਾ ਸੇ ਜੇ ਕੋਥੇ ਹੁੰਦੇ, ਤਿੰਨਾ ਜੋ ਕੋਕੂਨ ਵੀ ਬੋਲਦੇ ਆ ਹੈ।
1: ਅੱਛਾ ਹੈ ਰੇਸਮਾ ਦੇ ਕੀੜੇ।
0: ਹਾਂ ਰੇਸਮਾ ਦੇ ਕੀੜੇ, ਤਾਂ ਤਿੰਨਾ ਜੋ ਪਾਲਣੇ ਦੇ ਤਈ ਬੋਲਿਆ ਰਹੀ ਸੇ।
1: ਅੱਛਾ
0: ਬੋਲਿਆ ਮੈਂ ਹੁਣ ਸੇ ਰੱਖਣੇ, ਬੋਲਿਆ ਰਾਧਾ ਰਾਣੀ ਇਹ ਕਨ ਤਿਸ ਦੇ ਤਈ ਦੀਆਂ ਜਿਸ ਸੈੱਡ ਬਣਾਉਂਦੇ ਨਾ ਤਾਂ ਇੱਕ ਕਮਰਾ ਬਣਾਉਣੇ ਦੇ ਤਈ ਸਰਕਾਰ ਵੀ ਸਬਸਿਡੀ ਦਿੰਦੀ, ਸੋਗੀ ਜੇ ਅਸੇ ਬਰਸਾਤੀ ਪੌਦੇ ਦਿੰਦੇ ਲਗਾਉਣੇ ਜੋ। ਹਾਂ ਪੇ ਆਪਣੀਆਂ ਜ਼ਮੀਨਾਂ ਚ ਪੌਦੇ ਲਾਏ ਲਿਆ ਸਹਿਤੂਤਰ ਡਾਲਣਾ, ਕਨੇ ਹੋਰ ਵੀ ਜੇ ਅਸੇ ਪੌਦੇ ਦਿੰਦੀ ਤਿਸ ਦੇ ਦਿਨਾਂ ਚੋਂ ਕਾ ਵੀ ਹੋਈ ਜਾਂਦਾ।
1: ਨਾ ਤਾਂ ਤੂੰ ਇਹ ਦੱਸ

0: ਤਾਂ ਰਾਧਾ ਰਾਣੀਏ ਦੇ ਗੱਲਬਾਤ ਵੀ ਕਰੀ ਲਈ ਨਾ, ਕਹਿੰਦਾ ਲੋਕ ਗੀਤ ਵੀ ਸੁਣੀ ਲਈ ਆ ਵੀ, ਕਹਿੰਦਾ ਤੂੰ ਆ ਤੇ ਮੈਨੂੰ ਨਾ ਇਹ ਜੇ ਕੁੱਕਰ ਆ ਇਸ ਤੇ ਨਾ ਪਤਰੋੜੂਆਂ ਦੀ ਖੁਸ਼ਬੂ ਆ ਦੀ।
1: ਮੈਂ ਤਾਂ ਹੀ ਉੱਠੀ, ਹੁਣ ਮੈਂ ਦੇ ਆ ਕਰ ਪੇਪਰ ਆਤੇ ਚ ਲਟਾਣੇ ਨਾ, ਫਿਰ ਇਹਨਾਂ ਠੰਡੀ ਆ ਨਾ ਜਰਾ ਕਰ।
0: ਮੀਂਹ ਫਿਰ ਮਿੰਜੋ ਵੀ ਦੇ ਦੀਆਂ
1: ਨਾ ਨਾ ਤਾਂ ਹੀ ਲਾਏ ਰੇ ਕਾਲੀ ਕਰਨੀ, ਇਹ ਤਾਂ ਜਾਲੀ ਤੂੰ ਚਲੀ ਜਾਂਦੀ ਤਾਲੀ ਰੱਖ ਦੇਣੇ ਪਕਣੇ। ਮੈਂ ਬੋਲੇ ਦਿਖ ਗੱਲਾਂ ਬਾਤਾਂ ਵੀ ਹੋਏਗੀ, ਇਹ ਵੀ ਪੱਕੀ ਹੈ ਕਿ ਤੂੰ ਵੀ ਬੱਚਿਆਂ ਜੋ ਲਈ ਜਾਂਗੀ ਥੋੜੀ ਜਿਹੀ।
0: ਇਹ ਪਕੜਾ ਤੁਸ ਡੱਬੇ ਪਕੜਾ ਮਾਬਲ ਜੇ ਤੇਰੇ ਤੇ ਪਰੇ ਖਾ ਜੋ ਆ।
1: ਅੱਛਾ ਅੱਛਾ ਲੈ ਪਾਈਏ ਲੈ ਲੈ,
0: ਹਾਂ ਇਸ ਚ ਪਾਈ ਆਉ ਨਾ, ਕਨੇ ਫਿਰ ਲਈ ਜਾ ਤੂੰ, ਕਨੇ ਬੱਚਿਆਂ ਜੋ ਖੁਆਈ ਦੇ ਜਰਾ ਠੰਡਣੇ ਦੇ ਆ, ਪਰ
1: ਖਰੇ
0: ਕੇ ਲੈ ਨਾ ਜੋ ਨਾ ਹੁਣ।
1: ਹਾਂ ਜੇ ਬੇਟਾਮੀ ਚੀਜ਼ ਮਿਲੋ ਨਾ ਕੋਈ ਨਾ ਤਾਂ ਸੇ ਖਰੀ ਲੱਗਦੀ ਵੀ ਬੇਮੌਸਮੀ।
0: ਹਾਂ ਤਾਂ ਫਿਰ ਲਈ ਜਾਏ ਨਾ ਜੋ ਫਿਰ।
1: ਠੀਕ ਆ ਫਿਰ ਚਲੀ ਪਾਉਂਦੀ ਤਾਂ ਆਣਾ। ਠੀਕ ਆ ਤਾਂ ਫਿਰ ਰਹੀ ਰਾਮ ਰਾਮ।
0: ਠੀਕ ਆ ਫਿਰ ਰਹੀ ਮੰਗਲਾ ਰਾਮ ਰਾਮ।